0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਮੈਂ ਹਾਜ਼ਰ ਹਾਂ ਹਰਜੀਤ ਕੌਰ। ਸਰੋਤਿਓ, ਕੀ ਹਾਲ ਹੈ ਤੁਹਾਡਾ ਸਾਰਿਆਂ ਦਾ? ਠੀਕ ਹੋ ਨਾ? ਅਤੇ ਫਿਰ ਅੱਜ ਦੇ ਪ੍ਰੋਗਰਾਮ 'ਚ ਅਸੀਂ ਤੁਹਾਨੂੰ ਪਰਮਜੀਤ ਕੌਰ ਦੀ ਵਾਰਤਾ ਸੁਣਵਾਵਾਂਗੇ, ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ 'ਤੇ ਸ਼ਬਦ ਸਰਵਣ ਕਰਾਂਗੇ। ਪਰ ਕਿਉਂ ਨਾ ਪਹਿਲਾਂ ਇੰਟਰਨੈਸ਼ਨਲ ਮੂਨ ਡੇ ਦੀ ਗੱਲ ਕਰੀਏ, ਯਾਨੀ ਅੰਤਰਰਾਸ਼ਟਰੀ ਚੰਦਰਮਾ ਦਿਵਸ ਦੀ। ਇਹ ਦਿਨ 20 ਜੁਲਾਈ ਨੂੰ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਮਹਾਸਭਾ ਵੱਲੋਂ 2021 'ਚ ਐਲਾਨਿਆ ਗਿਆ ਇਹ ਦਿਨ 1969 'ਚ ਅਪੋਲੋ 11 ਮਿਸ਼ਨ ਦੇ ਦੌਰਾਨ ਚੰਦਰਮਾ 'ਤੇ ਪਹਿਲੀ ਵਾਰੀ ਮਨੁੱਖੀ ਕਦਮ ਰੱਖਿਆ ਗਿਆ। ਇਹ ਇਸ ਇਤਿਹਾਸਿਕ ਘਟਨਾ ਨੂੰ ਚੇਤੇ ਕਰਾਉਂਦਾ ਹੈ। ਅਤੇ ਚੰਦਰਮਾ ਉੱਤੇ ਪਹਿਲੀ ਵਾਰੀ ਕਦਮ ਰੱਖਣ ਵਾਲੇ ਮਨੁੱਖ ਸਨ ਨੀਲ ਆਰਮਸਟਰੋਂਗ ਅਤੇ ਬਜ਼ ਐਲਡ੍ਰਿਨ। ਇਸ ਦਿਵਸ ਦਾ ਮੰਤਵ ਹੈ ਕਿ ਪੁਲਾੜ ਰਾਹੀਂ ਹੋ ਰਹੀਆਂ ਖੋਜਾਂ ਦੀ ਸ਼ਾਂਤੀਪੂਰਨ ਵਰਤੋਂ ਕਰਨ ਨੂੰ ਹੱਲਾਸ਼ੇਰੀ ਦੇਣਾ, ਪੁਲਾੜ 'ਚ ਵੱਖ ਵੱਖ ਦੇਸ਼ਾਂ ਦੀਆਂ ਉਪਲਬਧੀਆਂ ਦਾ ਜਸ਼ਨ ਮਨਾਉਣਾ ਅਤੇ ਚੰਦਰਮਾ ਬਾਰੇ ਲੋਕਾਂ 'ਚ ਜਾਗਰੂਕਤਾ ਵਧਾਉਣਾ ਹੈ। ਉਂਝ ਵੀ ਚੰਦਰਮਾ ਨੂੰ ਜਾਣਨ ਦੀ ਲੋਕਾਂ ਦੀ ਹਮੇਸ਼ਾ ਜਿਗਿਆਸਾ ਰਹੀ ਹੈ ਅਤੇ ਇਹ ਦਿਨ ਚੰਦਰਮਾ ਉੱਤੇ ਭਵਿੱਖ 'ਚ ਸੁਪਨਿਆਂ ਨੂੰ ਵੀ ਜਗਾਉਂਦਾ ਹੈ। ਜਿਵੇਂ ਜਿਵੇਂ ਇਹ ਸੁਪਨੇ, ਇਹ ਮਨੋਰਥ ਚੰਦਰਮਾ 'ਤੇ ਜਾ ਕੇ ਪੂਰੇ ਕਰਨ ਦੇ ਯਤਨ ਕੀਤੇ ਜਾ ਰਹੇ ਨੇ, ਤਿਵੇਂ ਤਿਵੇਂ ਚੰਦਰਮਾ 'ਤੇ ਜਾ ਕੇ ਕੀਤੀਆਂ ਜਾ ਰਹੀਆਂ ਖੋਜਾਂ ਰਾਹੀਂ ਨਵੇਂ ਨਵੇਂ ਪ੍ਰਮਾਣ ਸਾਹਮਣੇ ਆ ਰਹੇ ਨੇ। ਕਿਉਂਕਿ ਅਪੋਲੋ 11 ਮਿਸ਼ਨ ਚੰਦਰਮਾ ਦੀਆਂ ਖੋਜਾਂ 'ਚ ਪਹੁੰਚੇ ਦੋ ਮਨੁੱਖਾਂ ਦੀ ਇੱਕ ਇਤਿਹਾਸਿਕ ਉਪਲਬਧੀ ਸੀ, ਇਸ ਨੇ ਭਵਿੱਖ ਦੀਆਂ ਖੋਜਾਂ ਦੀ ਰਾਹ ਰੌਸ਼ਨ ਕੀਤੀ। ਭਾਰਤ ਦੀ ਚੰਦਰ ਮਿਸ਼ਨਾਂ ਦੀ ਸ਼ੁਰੂਆਤ 2008 'ਚ ਚੰਦਰਯਾਨ 1 ਦੇ ਨਾਲ ਸ਼ੁਰੂ ਹੋਈ, ਜਿਨ੍ਹੇ ਚੰਦਰਮਾ 'ਤੇ ਪਾਣੀ ਦੀ ਖੋਜ ਕੀਤੀ। ਫਿਰ 2019 'ਚ ਚੰਦਰਯਾਨ 2 ਆਇਆ। ਫਿਰ 2023 'ਚ ਚੰਦਰਯਾਨ 3 ਨੇ ਦੱਖਣੀ ਧਰੁਵ 'ਤੇ ਸੌਫਟ ਲੈਂਡਿੰਗ ਹਾਸਲ ਕੀਤੀ। ਇਸ ਨਾਲ ਭਾਰਤ ਇਸ ਤਰ੍ਹਾਂ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ। ਚੰਦਰਯਾਨ 4 ਅਤੇ 5 2027 'ਚ ਜਪਾਨ ਦੇ ਨਾਲ ਰਲ ਕੇ ਕੀਤਾ ਜਾਣ ਵਾਲਾ ਮਿਸ਼ਨ ਹੈ, ਜਿਸ ਦਾ ਮੰਤਵ ਚੰਦਰਮਾ 'ਤੇ ਪਾਣੀ ਅਤੇ ਬਰਫ਼ ਦਾ ਪਤਾ ਲਾਉਣਾ ਹੈ। ਇਹ ਖੋਜਾਂ ਚੱਲਦੀਆਂ ਰਹਿਣਗੀਆਂ। ਆਓ ਹੁਣ ਤੁਹਾਨੂੰ ਇੱਕ ਵਾਰਤਾ ਸੁਣਾਉਂਦੇ ਹਾਂ, ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ। ਵਾਰਤਾਕਾਰ ਨੇ ਪਰਮਜੀਤ ਕੌਰ।
1: ਭਾਰਤ ਖੇਤੀ ਪ੍ਰਧਾਨ ਦੇਸ਼ ਹੈ ਅਤੇ ਸਾਡੇ ਦੇਸ਼ ਦੀ ਤਰੱਕੀ ਅਤੇ ਆਰਥਿਕਤਾ ਨੂੰ ਵਧਾਉਣ 'ਚ ਅਹਿਮ ਰੋਲ ਅਦਾ ਕਰਦਾ ਹੈ ਕਿਸਾਨ। ਕਿਸਾਨ ਨੂੰ ਜੇ ਦੇਸ਼ ਦੀ ਰੀੜ੍ਹ ਦੀ ਹੱਡੀ ਕਹਿ ਲਿਆ ਜਾਵੇ ਤਾਂ ਕਹਿਣਾ ਜ਼ਰਾ ਵੀ ਗਲਤ ਨਹੀਂ ਹੋਵੇਗਾ। ਕਿਸਾਨ ਦੀ ਸਖ਼ਤ ਮਿਹਨਤ ਦੀ ਬਦੌਲਤ ਹੀ ਦੇਸ਼ ਦਾ ਵਿਕਾਸ ਹੁੰਦਾ ਹੈ। ਕਿਸਾਨ ਵੱਲੋਂ ਉਸਦੇ ਖੇਤਾਂ 'ਚ ਉਗਾਈਆਂ ਗਈਆਂ ਸਬਜ਼ੀਆਂ, ਦਾਲਾਂ, ਕਣਕ, ਚੌਲ ਸਾਡੇ ਹਰ ਘਰ ਤੱਕ ਪਹੁੰਚਦੀਆਂ ਹਨ। ਦੇਸ਼ ਦੀ ਆਰਥਿਕਤਾ ਜਿੱਥੇ ਖੇਤੀਬਾੜੀ 'ਤੇ ਨਿਰਭਰ ਕਰਦੀ ਹੈ, ਇਸ ਤੋਂ ਇਲਾਵਾ ਕਿਸਾਨਾਂ ਵੱਲੋਂ ਉਗਾਈ ਗਈ ਫਸਲ ਦੀ ਬਦੌਲਤ ਲੱਖਾਂ ਲੋਕਾਂ ਦੀ ਰੋਜ਼ੀ ਰੋਟੀ ਵੀ ਚੱਲਦੀ ਹੈ। ਜਿਵੇਂ ਖੇਤਾਂ 'ਚ ਫਸਲ ਦੀ ਬਿਜਾਈ, ਗੁਡਾਈ, ਤੜਾਈ ਅਤੇ ਢੋਟਵਾਈ ਲਈ ਆਵਾਜਾਈ ਦੇ ਸਾਧਨ ਯਾਨੀ ਕਿ ਟਰਾਂਸਪੋਰਟਰ ਅਤੇ ਦੁਕਾਨਦਾਰ ਵੀ ਜੁੜੇ ਹੁੰਦੇ ਨੇ। ਇਹੀ ਨਹੀਂ, ਕਿਸਾਨ ਵੱਲੋਂ ਉਗਾਈ ਗਈ ਫਸਲ ਨਾਲ ਫੈਕਟਰੀਆਂ ਦਾ ਵੀ ਕਾਰੋਬਾਰ ਚੱਲਦਾ ਹੈ। ਜਿਵੇਂ ਖੰਡ, ਤੇਲ ਬਣਾਉਣ ਲਈ ਕੱਚਾ ਮਾਲ ਫੈਕਟਰੀਆਂ ਨੂੰ ਕਿਸਾਨ ਹੀ ਮੁਹੱਈਆ ਕਰਵਾਉਂਦਾ ਹੈ। ਇਸੇ ਤਰ੍ਹਾਂ ਕੱਪੜਾ ਬਣਾਉਣ ਲਈ ਕਪਾਹ, ਸਣ ਵੀ ਕਿਸਾਨ ਦੇ ਖੇਤਾਂ 'ਚੋਂ ਹੀ ਪਹੁੰਚਦਾ ਹੈ ਅਤੇ ਲੱਖਾਂ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ। ਆਉਂਦਾ ਤਾਂ ਜੋ ਖੁਦ ਭੁੱਖਾ ਭਾਣਾ ਸੌਂਦਾ ਹੈ, ਜਿਸ ਨੂੰ ਫਿਕਰ ਹੁੰਦੀ ਹੈ ਪੂਰੀ ਦੁਨੀਆ ਦਾ ਢਿੱਡ ਭਰਨ ਦੀ, ਇਸ ਲਈ ਉਹ ਆਪਣੀ ਭੁੱਖ ਪਿਆਸ ਭੁੱਲ ਕੇ ਬਸ ਖੇਤਾਂ 'ਚ ਜੁਟਿਆ ਰਹਿੰਦਾ ਹੈ। ਦਾਣਿਆਂ ਤੋਂ ਪੌਦੇ ਬਣਦੀ ਉਡੀਕ ਅਤੇ ਫਿਰ ਉਸ ਦੀ ਦੇਖਭਾਲ ਕਰਨ ਲਈ ਮਿੱਟੀ ਨਾਲ ਮਿੱਟੀ ਹੋਇਆ ਫਿਰਦਾ ਹੈ। ਪਸੀਨੇ 'ਚ ਗੜੁੱਚ, ਜੇਠ ਹਾੜ੍ਹ ਦੀਆਂ ਧੁੱਪਾਂ ਹੋਣ ਚਾਹੇ ਪੋਹ ਮਾਂਗ ਦੀਆਂ ਠੰਡੀਆਂ ਰਾਤਾਂ, ਜਦੋਂ ਕਿਸੇ ਦਾ ਵੀ ਰਜਾਈ 'ਚੋਂ ਹੱਥ ਬਾਹਰ ਕੱਢਣ ਨੂੰ ਦਿਲ ਨਹੀਂ ਕਰਦਾ, ਧੁੰਦਾਂ ਕਾਰਨ ਹੱਥ ਨੂੰ ਹੱਥ ਨਹੀਂ ਵਿਖਾਈ ਦਿੰਦਾ, ਉਸ ਵੇਲੇ ਸੱਪਾਂ ਦੀਆਂ ਸਿਰੀਆਂ ਮਿੱਧਦਾ ਹੋਇਆ ਮੀਂਹ ਜਾਵੇ, ਹਨੇਰੀ ਜਾਵੇ, ਉਸ ਨੇ ਤਾਂ ਆਪਣੇ ਖੇਤਾਂ 'ਚ ਪੁੱਤਾਂ ਵਾਂਗ ਪਾਲੀ ਫਸਲ ਦੀ ਰਾਖੀ ਕਰਨੀ ਹੁੰਦੀ ਏ। ਕਿਸਾਨ ਨੇ ਕਦੇ ਵੀ ਅੱਕਣਾ, ਥੱਕਣਾ ਅਤੇ ਬਹਿਣਾ ਨਹੀਂ ਸਿੱਖਿਆ, ਉਹ ਹਮੇਸ਼ਾ ਚੱਲਦਾ ਰਹਿੰਦਾ ਏ ਆਪਣੀ ਚਾਲ ਏ। ਕਿਸਾਨ ਛੋਟੀਆਂ ਮੋਟੀਆਂ ਔਕੜਾਂ ਦੀ ਤਾਂ ਜ਼ਰਾ ਜਿੰਨੀ ਵੀ ਪਰਵਾਹ ਨਹੀਂ ਕਰਦਾ, ਪਰ ਉਦੋਂ ਕਿਸਾਨ ਬੜਾ ਬੇਵੱਸ ਹੋ ਜਾਂਦਾ ਏ ਜਦੋਂ ਕੁਦਰਤ ਕੈਰ ਵਰਾਉਂਦੀ ਏ। ਕਦੇ ਕਿਸਾਨ ਦੀ ਫਸਲ ਸੋਕੇ ਕਰਕੇ, ਕਦੇ ਹੜ੍ਹ ਗੜੇਮਾਰੀ ਕਾਰਨ ਤਬਾਹ ਹੋ ਜਾਂਦੀ ਏ। ਇਸੇ ਤਰ੍ਹਾਂ ਕਈ ਵਾਰ ਮਨੁੱਖ ਦੀ ਅਣਗਹਿਲੀ ਕਰਕੇ ਵੀ ਫਸਲ ਨਸ਼ਟ ਹੋ ਜਾਂਦੀ ਏ, ਜਿਵੇਂ ਕਿ ਪੱਕੀ ਫਸਲ ਨੂੰ ਅੱਗ ਲੱਗ ਜਾਣਾ ਘਟੀਆ ਬੀਜਾਂ ਕਰਕੇ, ਅਤੇ ਕਈ ਵਾਰ ਕੀਟਨਾਸ਼ਕ ਦਵਾਈਆਂ ਅਤੇ ਰਸਾਇਣਿਕ ਖਾਦਾਂ ਕਰਕੇ ਵੀ फसल नुकसानी जाती है। इस तों इलावा फसल नूं सुंडी मक्खी जां कीड़ा लगण करके फसल नहीं हुंदी। कुदरत दी करोपी अगे तां किसे दा वी कोई वस नहीं चलदा। हड़ तां अपने नाल सब कुछ वहा के लै जांदा है। अपनी फसल नूं उजड़दा वेख के किसान

ਮੱਥੇ ਦੀਆਂ ਲਕੀਰਾਂ ਹੋਰ ਸੰਘਣੀਆਂ ਹੋ ਜਾਂਦੀਆਂ ਨੇ। ਬਸ ਰੱਬ ਨਾਲ ਰੋਸ ਜਾਂ ਗਿਲਾ ਕਰਨ ਤੋਂ ਇਲਾਵਾ ਕਿਸਾਨ ਕੋਲ ਕੋਈ ਚਾਰਾ ਨਹੀਂ ਬਚਦਾ, ਕਿਉਂਕਿ ਇਸ ਫਸਲ 'ਤੇ ਕਿਸਾਨ ਦੀਆਂ ਕਈ ਜ਼ਿੰਮੇਵਾਰੀਆਂ, ਉਮੀਦਾਂ ਅਤੇ ਸਧਰਾਂ ਜੁੜੀਆਂ ਹੁੰਦੀਆਂ ਨੇ। ਭਾਰਤ ਸਰਕਾਰ ਵੱਲੋਂ ਕਿਸਾਨਾਂ ਨੂੰ ਆਰਥਿਕ ਸਹਾਇਤਾ ਦੇਣ ਲਈ ਕਈ ਸਕੀਮਾਂ ਚਲਾਈਆਂ ਜਾਂਦੀਆਂ ਨੇ। ਉਹਨਾਂ ਯੋਜਨਾਵਾਂ ਵਿੱਚੋਂ ਹੀ ਇੱਕ ਸਕੀਮ ਹੈ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ, ਜਿਸ ਦੀ ਸ਼ੁਰੂਆਤ 2016 'ਚ ਹੋਈ ਸੀ। ਇਸ ਯੋਜਨਾ ਨੂੰ ਪੂਰੇ 9 ਸਾਲ ਹੋ ਚੁੱਕੇ ਨੇ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਉਹ ਫਸਲ ਬੀਮਾ ਯੋਜਨਾ ਹੈ ਜਿਨ੍ਹਾਂ ਕਿਸਾਨਾਂ ਦੀ ਫਸਲ ਕਿਸੇ ਕੁਦਰਤੀ ਕਰੋਪੀ ਜਿਵੇਂ ਸੋਕਾ, ਹੜ੍ਹ, ਗੜੇਮਾਰੀ, ਅੱਗ ਜਾਂ ਕਿਸੇ ਬਿਮਾਰੀ ਜਾਂ ਸੁੰਡੀ ਲੱਗਣ ਕਰਕੇ ਫਸਲ ਖਰਾਬ ਜਾਂ ਨਸ਼ਟ ਹੋ ਗਈ ਹੋਵੇ, ਉਸ ਕਿਸਾਨ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਤਾਂ ਕਿ ਕਿਸਾਨ ਇਸ ਸਕੀਮ ਦਾ ਲਾਹਾ ਲੈਂਦੇ ਹੋਏ ਆਪਣੇ ਜੀਵਨ ਦੀ ਪਟੜੀ ਨੂੰ ਲੀਹਾਂ 'ਤੇ ਲਿਆ ਸਕੇ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਰਾਹੀਂ ਹਾਈਟੈਕ ਤਕਨੀਕ ਅਤੇ ਵਿਗਿਆਨਿਕ ਤਰੀਕੇ ਨਾਲ ਖੇਤੀ ਕਰਨ ਵੱਲ ਵੀ ਪ੍ਰੇਰਦੀ ਹੈ। ਤੁਹਾਨੂੰ ਦੱਸਦੇ ਹਾਂ ਕਿ ਫਸਲ ਬੀਮਾ ਕਰਵਾਉਣਾ ਕਿਉਂ ਜ਼ਰੂਰੀ ਹੁੰਦਾ ਹੈ। ਦੇਖੋ, ਜਿਵੇਂ ਕਿਸੇ ਕਿਸਾਨ ਦੀ ਫਸਲ ਦਾ ਨੁਕਸਾਨ ਹੋਇਆ, ਉਸ ਤੋਂ ਪਹਿਲਾਂ ਵਾਲੀ ਸਥਿਤੀ 'ਚ ਕਿਸਾਨ ਨੂੰ ਲਿਆਉਣਾ ਹੈ ਤਾਂ ਕਿ ਉਹ ਉਸ ਫਸਲ ਦੀ ਬਰਬਾਦੀ ਵੱਲ ਧਿਆਨ ਨਾ ਦੇ ਕੇ ਬੀਮੇ ਦੀ ਇਸ ਰਕਮ ਨਾਲ ਅੱਗੇ ਆਪਣੀ ਖੇਤੀ ਫਿਰ ਤੋਂ ਸੁਚਾਰੂ ਢੰਗ ਨਾਲ ਸ਼ੁਰੂ ਕਰ ਸਕੇ। ਇਹ ਯੋਜਨਾ ਮੁੱਖ ਤੌਰ 'ਤੇ ਬੈਂਕਾਂ ਦੁਆਰਾ ਚਾਲੂ ਅਤੇ ਲਾਗੂ ਕੀਤੀ ਜਾ ਰਹੀ ਹੈ। ਬੈਂਕਾਂ ਤੋਂ ਲੋਕ ਕਰਜ਼ਾ ਲੈਂਦੇ ਨੇ ਅਤੇ ਉਸ ਕਰਜ਼ੇ ਨੂੰ ਦੇਣ ਦਾ ਸਿਲਸਿਲਾ ਟੁੱਟ ਸਕਦਾ ਹੈ। ਇਹ ਫਸਲ ਬੀਮਾ ਨਿਸ਼ਚਿਤ ਕਰਦਾ ਹੈ ਕਿ ਕਿਸਾਨ ਨੂੰ ਅਗਲੀ ਫਸਲ ਲਈ ਪੈਸੇ ਚਾਹੀਦੇ ਨੇ, ਕਿਉਂਕਿ ਜੋ ਫਸਲ ਖਰਾਬ ਹੋ ਗਈ ਉਸ ਦੀ ਕੀਮਤ ਨਹੀਂ ਮਿਲੀ। ਇਹ ਬੀਮਾ ਤੁਹਾਡੀ ਫਸਲ ਹਾਨੀ ਨੂੰ ਪੂਰੀ ਕਰੇਗਾ। ਮੰਨ ਲਓ ਜੋ ਤੁਹਾਡੀ ਖਰਾਬ ਹੋਈ ਫਸਲ ਦੀ ਲਾਗਤ 200 ਰੁਪਏ ਹੈ ਤਾਂ ਤੁਹਾਨੂੰ 200 ਹੀ ਮਿਲੇਗਾ। ਇਸ ਨਾਲ ਤੁਸੀਂ ਘੱਟੋ ਘੱਟ ਅਗਲੀ ਫਸਲ ਤਾਂ ਬੀਜ ਹੀ ਲਓਗੇ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦਾ ਲਾਭ ਲੈਣ ਲਈ ਕਿਸਾਨਾਂ ਨੂੰ ਕੁਝ ਸ਼ਰਤਾਂ ਅਤੇ ਨਿਯਮਾਂ ਦਾ ਪਾਲਣ ਵੀ ਕਰਨਾ ਪੈਂਦਾ ਹੈ। ਇਸ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਬਹੁਤ ਘੱਟ ਪ੍ਰੀਮੀਅਮ ਦੇਣਾ ਪੈਂਦਾ ਹੈ, ਜਿਵੇਂ ਖਰੀਫ ਦੀਆਂ ਫਸਲਾਂ ਦੀ 2% ਪ੍ਰੀਮੀਅਮ ਦੇਣਾ ਪਵੇਗਾ ਅਤੇ ਰੱਬੀ ਫਸਲ ਲਈ 1.5%, ਅਤੇ ਇਸ ਤੋਂ ਇਲਾਵਾ ਬਾਗਬਾਨੀ ਫਸਲ ਬੀਮਾ ਰਾਸ਼ੀ 5% ਹੁੰਦੀ ਹੈ। ਸਭ ਤੋਂ ਪਹਿਲਾਂ ਫਸਲ ਬੀਜਣ ਤੋਂ ਬਾਅਦ 10 ਦਿਨਾਂ ਦੇ ਅੰਦਰ ਅੰਦਰ ਇਸ ਯੋਜਨਾ ਦਾ ਲਾਹਾ ਲੈਣ ਲਈ ਫਾਰਮ ਭਰਨਾ ਪਵੇਗਾ, ਅਤੇ ਦੂਜਾ ਫਸਲ ਵੱਢਣ ਦੇ 14 ਦਿਨਾਂ ਦੇ ਵਿੱਚ ਤੁਹਾਡੀ ਫਸਲ ਕੁਦਰਤੀ ਆਫਤ ਕਰਕੇ ਜੇ ਨੁਕਸਾਨੀ ਗਈ ਹੈ ਤਾਂ ਤੁਸੀਂ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦਾ ਲਾਭ ਲੈ ਸਕਦੇ ਹੋ। ਤੀਜਾ ਇਹ ਹੈ ਕਿ ਤੁਹਾਡੀ ਫਸਲ ਕੁਦਰਤੀ ਕਰੋਪੀ, ਹੜ੍ਹ, ਸੋਕਾ, ਗੜੇਮਾਰੀ, ਬਿਮਾਰੀ ਵਗੈਰਾ ਨਾਲ ਖਰਾਬ ਹੋਈ ਹੈ ਤਾਂ ਇਸ ਦਾ ਪੈਸਾ ਤੁਹਾਨੂੰ ਮਿਲ ਸਕੇਗਾ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਤਹਿਤ ਕਿਸਾਨ ਬਹੁਤ ਹੀ ਘੱਟ ਪ੍ਰੀਮੀਅਮ ਨਾਲ ਆਪਣੀ ਫਸਲ ਦਾ ਬੀਮਾ ਕਰਵਾ ਸਕਦੇ ਨੇ ਅਤੇ ਕੁਦਰਤੀ ਆਫਤ ਕਾਰਨ ਫਸਲਾਂ ਦੇ ਹੋਏ ਖਰਾਬੇ ਦਾ ਮੁਆਵਜ਼ਾ ਲੈ ਸਕਦੇ ਨੇ। ਇੱਥੇ ਦੱਸਣਾ ਇਹ ਵੀ ਜ਼ਰੂਰੀ ਹੈ ਕਿ ਕਿੰਨਾ ਕਿੰਨਾ ਹਾਲਾਤਾਂ ਵਿੱਚ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦਾ ਲਾਭ ਨਹੀਂ ਮਿਲੇਗਾ, ਜਿਵੇਂ ਕਿ ਯੁੱਧ ਵਰਗੇ ਹਾਲਾਤਾਂ 'ਚ, ਫਸਲ ਦੀ ਚੋਰੀ, ਜੰਗਲੀ ਜਾਨਵਰਾਂ ਵੱਲੋਂ ਖੇਤਾਂ ਨੂੰ ਨੁਕਸਾਨ ਪਹੁੰਚਾਉਣ ਜਾਂ ਕਿਸੇ ਲਾਪਰਵਾਹੀ ਕਰਕੇ ਇਸ ਸਕੀਮ ਦਾ ਲਾਭ ਤੁਹਾਨੂੰ ਨਹੀਂ ਮਿਲੇਗਾ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦਾ ਲਾਭ ਲੈਣ ਲਈ ਕਿਸਾਨ ਦੇ ਕੋਲ ਕੁਝ ਜ਼ਰੂਰੀ ਦਸਤਾਵੇਜ਼ ਹੋਣੇ ਚਾਹੀਦੇ ਨੇ, ਜਿਵੇਂ ਕਿਸਾਨ ਦੀ ਤਸਵੀਰ, ਕਿਸਾਨ ਦਾ ਪਹਿਚਾਣ ਪੱਤਰ ਜਿਸ ਵਿੱਚ ਪੈਨ ਕਾਰਡ, ਡਰਾਈਵਿੰਗ ਲਾਇਸੈਂਸ, ਵੋਟਰ ਆਈਡੀ ਕਾਰਡ, ਪਾਸਪੋਰਟ, ਆਧਾਰ ਕਾਰਡ ਜਿਸ 'ਚ ਉਸਦਾ ਪਤਾ ਲਿਖਿਆ ਹੋਵੇ, ਇਸ ਦੇ ਨਾਲ ਹੀ ਖੇਤ ਜੇ ਤੁਹਾਡਾ ਆਪਣਾ ਹੈ ਤਾਂ ਖਸਰਾ ਨੰਬਰ ਦੇ ਨਾਲ ਅਕਾਊਂਟ ਨੰਬਰ ਦੇ ਕਾਗਜ਼ ਤੁਹਾਡੇ ਕੋਲ ਹੋਣੇ ਚਾਹੀਦੇ ਨੇ। ਸਬੂਤ ਦੇ ਤੌਰ 'ਤੇ ਪਟਵਾਰੀ, ਸਰਪੰਚ, ਪ੍ਰਧਾਨ ਵਰਗੇ ਲੋਕਾਂ ਤੋਂ ਲਿਖੀ ਚਿੱਠੀ ਪ੍ਰਾਪਤ ਕਰ ਸਕਦੇ ਹੋ। ਫਸਲਾਂ ਦੇ ਨੁਕਸਾਨ ਦੀ ਸਥਿਤੀ 'ਚ ਪੈਸੇ ਸਿੱਧੇ ਤੁਹਾਡੇ ਖਾਤੇ 'ਚ ਪ੍ਰਾਪਤ ਕਰਨ ਲਈ ਇੱਕ ਰੱਦ ਚੈੱਕ ਲਗਾਉਣਾ ਜ਼ਰੂਰੀ ਹੁੰਦਾ ਹੈ। ਇਸ ਤੋਂ ਇਲਾਵਾ ਮੋਬਾਈਲ ਨੰਬਰ ਵੀ ਹੋਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਲਈ ਤੁਸੀਂ ਫਾਰਮ ਔਫਲਾਈਨ ਨੇੜੇ ਦੀ ਬੈਂਕ ਸ਼ਾਖਾ ਵਿੱਚ ਜਾ ਕੇ ਭਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਔਨਲਾਈਨ ਫਾਰਮ PMFBY.gov.in ਅਧਿਕਾਰਿਕ ਵੈਬਸਾਈਟ 'ਤੇ ਵੀ ਭਰ ਸਕਦੇ ਹੋ। ਇਹੀ ਨਹੀਂ, ਬਹੁਤ ਹੀ ਸੁਖਾਲੇ ਢੰਗ ਨਾਲ ਫਾਰਮ ਭਰਨ ਲਈ ਸਰਕਾਰ ਵੱਲੋਂ ਡਿਜੀਟਲ ਟੂਲ ਵੀ ਸ਼ੁਰੂ ਕੀਤੇ ਗਏ ਨੇ, ਜਿਵੇਂ ਫਾਰਮਰ ਐਪ ਅਤੇ ਕਿਸਾਨ ਸਿੱਧੇ ਐਪ ਦੇ ਜ਼ਰੀਏ ਯੋਜਨਾ 'ਤੇ ਆਪਣਾ

ਸ਼ਬਦ ਤੁਸੀਂ ਭਾਈ ਰਵਿੰਦਰ ਸਿੰਘ ਰਾਗੀ ਤੇ ਸਾਥੀਆਂ ਪਾਸੋਂ ਸਰਵਣ ਕਰ ਰਹੇ ਸੀ ਤੇ ਹੁਣ ਸਰਵਣ ਕਰਦੇ ਹਾਂ ਇਹ ਸ਼ਬਦ ਹੇ ਰਵ ਹੇ ਸਸ ਹੇ ਕਰਣਾ ਨਿਧ ਮੇਰੀ ਅਬੈ ਬਿਨਤੀ ਸੁਣ ਲੀਜੇ ਔਰ ਨਾ ਮੰਗਤ ਹੋ ਤੁਮ ਤੇ ਕਛ ਚਾਹਤ ਹੋ ਚਿਤ ਮੈਂ ਸੋਈ ਕੀਜੇ। ਆਵਾਜ਼ਾਂ ਭਾਈ ਹਰਜਿੰਦਰ ਸਿੰਘ ਰਾਗੀ ਤੇ ਸਾਥੀਆਂ ਦੀਆਂ ਨੇ।

0: ਕਰਾਰ ਦਿੱਤਾ। ਸ੍ਰੀ ਮੋਦੀ ਨੇ ਕਿਹਾ ਕਿ ਪੂਰੀ ਦੁਨੀਆ ਵੱਖ ਵੱਖ ਖੇਤਰਾਂ ਚ ਜੰਗ ਦੇ ਵੱਧਦੇ ਖਤਰੇ ਬਾਰੇ ਚਿੰਤਤ ਐ। ਉਨਾਂ ਕਿਹਾ ਕਿ ਪੱਛਮੀ ਏਸ਼ੀਆ ਵਿਚ ਆ ਰਹੇ ਟਕਰਾਅ ਨੇ ਭਾਰਤ ਵਰਗੇ ਮੁਲਕਾਂ ਲਈ ਇਕ ਵੱਡਾ ਸੰਕਟ ਪੈਦਾ ਕਰ ਦਿੱਤੈ ਜੋ ਊਰਜਾ ਲਈ ਦੁਜਿਆਂ ਤੇ ਨਿਰਭਰ ਨੇ। ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਪੈਟਰੋਲ, ਡੀਜ਼ਲ, ਐਲ ਪੀ ਜੀ ਖਾਦਾਂ ਤੇ ਰਸਾਇਣਕ ਸਬੰਧੀ ਕਈ ਰੁਕਾਵਟਾਂ ਤੇ ਸੰਕਟ ਪੈਦਾ ਹੋਏ ਨੇ।
1: पश्चिम एशिया के युद्ध के कारण भारत जैसे देश जो एनर्जी के लिए यूरोप पर डिपेंडेंट है, उनके लिए ये पश्चिम एशिया का युद्ध एक बहुत ही बड़ा संकट का कारण रहा। पेट्रोल, डीजल, एलपीजी, फर्टिलाइजर, केमिकल्स, यानी हर विषय में अनेक बाधाएं, अनेक संकट आए। उसके बावजूद भी भारत 7.7% के ग्रोथ से दुनिया की मेजर इकोनॉमी में सबसे तेज गति से आगे बढ़ने वाला देश बन के रहा।
0: श्री मोदी ने कहा कि भारत की अंदरूनी ताकत को दर्शाता है, उस उत्साह ते जोश को भी दर्शाता है। ये खबरां तुसी आकाशवाणी तो सुन रहे हो। साडा एक्स हैंडल है @AIRRNU जलंधर। साडा फेसबुक पेज है RNU-AIR जलंधर। यूट्यूब ते साडा चैनल है @AIR जलंधर। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ੍ਰੀ ਚਨਾਓ ਵਿਚ ਮੋਲਡੋਵਾ ਦੇ ਰਾਸ਼ਟਰਪਤੀ ਮਾਇਆ ਸੰਧੂ ਨਾਲ ਵਫਦ ਪੱਧਰੀ ਗੱਲਬਾਤ ਕਰ ਰਹੇ ਨੇ। ਗੱਲਬਾਤ ਵਿਚ ਦੁਬੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਆਪਸੀ ਹਿੱਤਾਂ ਦੇ ਮੁੱਖ ਖੇਤਰਾਂ ਵਪਾਰ, ਨਿਵੇਸ਼ ਤੇ ਸਭਿਆਚਾਰ ਵਿਚ ਸਹਿਯੋਗ ਵਧਾਉਣ ਤੇ ਧਿਆਨ ਕੇਂਦਰਿਤ ਕੀਤੇ ਜਾਣ ਦੀ ਉਮੀਦ ਹੈ। ਰਾਸ਼ਟਰਪਤੀ ਮੋਲਡੋਵਾ ਦੀ ਸੰਸਦ ਦੇ ਪ੍ਰਧਾਨ ਇਗੋਰ ਗਰੋਸੂ ਨਾਲ ਵੀ ਮੁਲਾਕਾਤ ਕਰਨਗੇ ਤੇ ਮੋਲਡੋਵਾ ਭਾਰਤ ਸੰਸਦੀ ਮਿੱਤਰਤਾ ਸਮੂਹ ਦੇ ਮੈਂਬਰਾਂ ਨਾਲ ਵੀ ਗੱਲਬਾਤ ਕਰਨਗੇ। ਇਸ ਤੋਂ ਇਲਾਵਾ ਰਾਸ਼ਟਰਪਤੀ ਇਕ ਵਪਾਰਕ ਮੰਚ ਨੂੰ ਵੀ ਸੰਬੋਧਨ ਕਰਨਗੇ ਤੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਮੁਲਾਕਾਤ ਕਰਨਗੇ। ਕਿਸੇ ਭਾਰਤੀ ਰਾਸ਼ਟਰਪਤੀ ਦਾ ਮੋਲਡੋਵਾ ਦਾ ਇਹ ਪਹਿਲਾ ਦੌਰਾ ਏ। ਇਸ ਤੋਂ ਪਹਿਲਾਂ ਰਾਸ਼ਟਰਪਤੀ ਦਾ ਸ੍ਰੀ ਚਨਾਓ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚਣ ਤੇ ਮੋਲਡੋਵਾ ਦੇ ਉਪ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਮਿਹਾਈ ਪੋਪਸੋਈ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਰਾਸ਼ਟਰਪਤੀ ਤਿੰਨ ਦੇਸ਼ਾਂ ਮੋਲਡੋਵਾ, ਉੱਤਰੀ ਮੈਸੇਡੋਨੀਆ ਤੇ ਰੋਮਾਨੀਆ ਦੇ ਸਰਕਾਰੀ ਦੌਰੇ ਤੇ ਨੇ। ਕੇਂਦਰੀ ਮੰਤਰੀ ਡਾ. ਮਨਸੁਖ ਮਾਂਡਵਿਆ ਨੇ ਕਿਹੈ ਕਿ ਗਿਆਨ ਭਾਰਤ ਮਿਸ਼ਨ ਤਹਿਤ 8 ਕਰੋੜ ਤੋਂ ਵੱਧ ਹੱਥ ਲਿਖਤਾਂ ਦਾ ਡਿਜੀਟਲੀਕਰਨ ਕੀਤਾ ਗਿਆ। ਅੱਜ ਲੋਕ ਸਭਾ ਚ ਜ਼ਿਮਨੀ ਸਵਾਲ ਦਾ ਜਵਾਬ ਦਿੰਦਿਆਂ ਡਾ. ਮਾਂਡਵਿਆ ਨੇ ਦਸਿਆ ਕਿ ਮੋਦੀ ਸਰਕਾਰ ਨੇ ਹੱਥ ਲਿਖਤਾਂ ਦੀ ਸਾਂਭ ਸੰਭਾਲ ਤੇ ਡਿਜੀਟਲੀਕਰਨ ਲਈ ਗਿਆਨ ਭਾਰਤ ਮਿਸ਼ਨ ਸ਼ੁਰੂ ਕੀਤੈ। ਇਸ ਕਦਮ ਨੇ ਖੋਜ ਕਾਰਜ ਨੂੰ ਸੁਖਾਲਾ ਬਣਾਇਆ ਤਾਂ ਜੋ ਇਸ ਨੂੰ ਆਮ ਲੋਕਾਂ ਤੱਕ ਪਹੁੰਚਯੋਗ ਬਣਾਇਆ ਜਾ ਸਕੇ। ਪੰਜਾਬ ਵਿਚ ਕੱਲ੍ਹ ਹੋਈ ਫਾਰਮਾਸਿਸਟ ਅਫਸਰ ਭਰਤੀ ਪ੍ਰੀਖਿਆ ਦੌਰਾਨ ਇਕ ਵੱਡੇ ਹਾਈਟੈਕ ਅੰਤਰਰਾਜੀ ਧੋਖਾਧੜੀ ਦੇ ਘੁਟਾਲੇ ਦਾ ਪਰਦਾਫਾਸ਼ ਹੋਇਆ ਏ। ਪੰਜਾਬ ਪੁਲਿਸ ਤੇ ਇਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ 3 ਜ਼ਿਲ੍ਹਿਆਂ ਫਰੀਦਕੋਟ, ਕੋਟਕਪੂਰਾ ਤੇ ਫਿਰੋਜ਼ਪੁਰ ਦੇ 25 ਪ੍ਰੀਖਿਆ ਕੇਂਦਰਾਂ ਉਤੇ ਤੇਜ਼ੀ ਨਾਲ ਤਾਲਮੇਲ ਵਾਲੀ ਕਾਰਵਾਈ ਕਰਦੇ ਹੋਏ ਸੰਗਠਿਤ ਧੋਖਾਧੜੀ ਨੈਟਵਰਕ ਦਾ ਪਰਦਾਫਾਸ਼ ਕੀਤਾ ਏ। 7 ਮੁੱਖ ਸਾਜਿਸ਼ਕਾਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਐ ਤੇ ਸਿੱਧੇ ਤੌਰ ਤੇ ਧੋਖਾਧੜੀ ਵਿਚ ਸ਼ਾਮਲ 28 ਉਮੀਦਵਾਰਾਂ ਨੂੰ ਵੀ ਹਿਰਾਸਤ ਵਿਚ ਲੈ ਲਿਆ ਗਿਐ। ਪੁਲਿਸ ਸੂਤਰਾਂ ਦੇ ਹਵਾਲੇ ਨਾਲ ਜਲੰਧਰ ਤੋਂ ਸਾਡੇ ਪੱਤਰਕਾਰ ਨੇ ਦਸਿਆ ਕਿ ਪੁਲਿਸ ਨੇ ਧੋਖਾਧੜੀ ਲਈ ਵਰਤੇ ਗਏ ਪੈਨ ਕੈਮਰਿਆਂ ਦੇ ਨਾਲੋਂ ਨਾਲ 27 ਬੈਟਰੀ ਸੰਚਾਲਿਤ ਵਾਇਰਲੈਸ ਧੋਖਾਧੜੀ ਉਪਕਰਨ ਵੀ ਬਰਾਮਦ ਕੀਤੇ ਨੇ। ਇਹ ਉਲੰਘਣਾ ਪ੍ਰੀਖਿਆ ਸ਼ੁਰੂ ਹੋਣ ਤੋਂ ਬਾਅਦ ਪੂਰੀ ਤਰ੍ਹਾਂ ਅਸਲ ਸਮੇਂ ਚ ਹੋਈ। ਜਾਂਚ ਕਰਨ ਵਾਲਿਆਂ ਨੇ ਸਪਸ਼ਟ ਕੀਤਾ ਕਿ ਪ੍ਰਸ਼ਨ ਪੱਤਰ ਪਹਿਲਾਂ ਤੋਂ ਲੀਕ ਨਹੀਂ ਹੋਇਆ ਸੀ ਅਤੇ ਹੁਣ ਤੱਕ ਕਿਸੇ ਵੀ ਅਧਿਕਾਰਤ ਅਧਿਕਾਰੀ ਦੀ ਸ਼ਮੂਲੀਅਤ ਨਹੀਂ ਮਿਲੀ ਹੈ। ਹਾਲਾਂਕਿ ਮੁੱਢਲੀ ਜਾਂਚ ਤੋਂ ਇਹ ਵੀ ਪਤਾ ਲੱਗਿਆ ਕਿ ਇਸ ਸਾਰੀ ਕਾਰਵਾਈ ਦਾ ਮਾਸਟਰ ਮਾਇੰਡ ਫਾਜ਼ਿਲਕਾ ਦੇ ਸੰਤ ਕਬੀਰ ਪੋਲੋ ਟੈਕਨੀਕਲ ਕਾਲਜ ਦਾ ਇੱਕ ਕਰਮਚਾਰੀ ਗੁਰਮੀਤ ਸਿੰਘ ਹੈ। ਇਹ 7 ਮੁੱਖ ਸਾਜਿਸ਼ਕਾਰ ਪੈਨ ਕੈਮਰਾ ਸਕੈਨਰ ਰਾਹੀਂ ਵਟਸਐਪ ਤੇ ਪ੍ਰਸ਼ਨ ਪੱਤਰ ਪ੍ਰਾਪਤ ਕਰਨ ਤੋਂ ਤੁਰੰਤ ਬਾਅਦ ਪੰਜਾਬ, ਹਰਿਆਣਾ ਅਤੇ ਰਾਜਸਥਾਨ ਤੋਂ ਕੰਮ ਕਰਨ ਲੱਗੇ ਤੇ ਇਨ੍ਹਾਂ ਨੇ ਲੱਖਾਂ ਰੁਪਏ ਵਿਚ ਅਦਾਇਗੀ ਕਰਨ ਵਾਲੇ ਵਿਦਿਆਰਥੀਆਂ ਨੂੰ ਸਵਾਲਾਂ ਦੇ ਜਵਾਬ ਭੇਜਣੇ ਸ਼ੁਰੂ ਕਰ ਦਿੱਤੇ। ਪੰਜਾਬ ਸਰਕਾਰ ਨੇ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਰੰਟੀ ਐਕਟ ਤੋਂ ਨਵੀਂ ਲਾਗੂ ਕੀਤੀ ਗਈ। ਰੁਜ਼ਗਾਰ ਤੇ ਆਜੀਵਿਕਾ ਮਿਸ਼ਨ ਲਈ ਵਿਕਸਿਤ ਭਾਰਤ ਗਰੰਟੀ ਯੋਜਨਾ ਵਿਚ ਸੁਚਾਰੂ ਤਬਦੀਲੀ ਨੂੰ ਯਕੀਨੀ ਬਣਾਉਣ ਲਈ ਵਿਆਪਕ ਪ੍ਰਬੰਧ ਕੀਤੇ ਨੇ। ਪੇਂਡੂ ਕਾਮਿਆਂ ਲਈ ਰੁਜ਼ਗਾਰ ਦੇ ਮੌਕੇ ਸੁਰੱਖਿਅਤ ਕੀਤੇ ਗਏ ਨੇ ਤੇ ਸੂਬੇ 'ਚ ਵਿਕਾਸ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਨੂੰ ਵੀ ਯਕੀਨੀ ਬਣਾਇਆ ਗਿਐ। 1 ਜੁਲਾਈ ਤੋਂ ਪੰਜਾਬ 'ਚ ਲਾਗੂ ਕੀਤੀ ਗਈ ਵਿਕਸਿਤ ਭਾਰਤ ਜੀ ਰਾਮ ਜੀ ਯੋਜਨਾ ਤਹਿਤ ਤਨਖਾਹਾਂ ਵਾਸਤੇ 50 ਕਰੋੜ ਰੁਪਏ ਦੀ ਮਨਜ਼ੂਰ ਰਾਸ਼ੀ ਪਹਿਲਾਂ ਹੀ ਪ੍ਰਾਪਤ ਹੋ ਚੁੱਕੀ ਏ। ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਨੇ ਬੀਤੇ ਦਿਨੀ ਕਿਹੈ ਕਿ ਵੈਦ ਮਨਰੇਗਾ ਜੋਬ ਕਾਰਡ ਰੱਖਣ ਵਾਲੇ ਲਾਭਪਾਤਰੀਆਂ ਨੂੰ ਆਪਣੇ ਆਪ ਵੀਵੀ ਜੀ ਰਾਮ ਜੀ ਅਧੀਨ ਰੁਜ਼ਗਾਰ ਮਿਲਦਾ ਰਹੇਗਾ। ਭਾਰਤ ਦਾ ਕੰਟਰੋਲਰ ਅਤੇ ਆਡੀਟਰ ਜਨਰਲ ਕੈਗ ਭਾਰਤੀ ਸਮਾਜਿਕ ਵਿਗਿਆਨ ਖੋਜ ਕੌਂਸਲ ICSSR ਦੇ ਸਹਿਯੋਗ ਨਾਲ ਦੇਸ਼ ਭਰ ਦੇ ਮਾਨਤਾ ਪ੍ਰਾਪਤ ਅਦਾਰਿਆਂ ਵਿਚ ਅੰਡਰ ਗ੍ਰੈਜੁਏਟ, ਪੋਸਟ ਗ੍ਰੈਜੁਏਟ ਅਤੇ ਡਾਕਟਰੋਲ ਪੱਧਰ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਲਈ ਇਕ ਦੇਸ਼ ਵਿਆਪੀ ਖੋਜ ਲੇਖ ਮੁਕਾਬਲਾ ਕਰਾ ਰਿਹੈ। ਇਹ ਮੁਕਾਬਲਾ ਸੂਬਿਆਂ, ਕੇਂਦਰੀ ਸ਼ਾਸਤ ਪ੍ਰਦੇਸ਼ਾਂ ਤੇ ਰਾਸ਼ਟਰੀ ਪੱਧਰ ਤੇ ਕਰਵਾਇਆ ਜਾਵੇਗਾ। ਜੇਤੂ ਲਈ ਵੱਧ ਤੋਂ ਵੱਧ 1,25,000 ਰੁਪਏ ਦੀ ਇਨਾਮੀ ਰਾਸ਼ੀ ਰੱਖੀ ਗਈ ਹੈ। ਪੰਜਾਬ ਤੇ ਹਰਿਆਣਾ ਦੇ ਕਈ ਹਿੱਸਿਆਂ ਵਿਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋ ਰਹੀ ਏ, ਜਿਸ ਨਾਲ ਗਰਮੀ ਤੇ ਹੁਮਸ ਭਰੇ ਮੌਸਮ ਤੋਂ ਰਾਹਤ ਮਿਲੀ ਏ। ਮੌਸਮ ਵਿਭਾਗ ਨੇ ਦੋਵਾਂ ਸੂਬਿਆਂ 'ਚ ਮੌਜੂਦਾ ਮੌਸਮ ਦੀ ਸਥਿਤੀ ਬਾਰੇ ਔਰੇਂਜ ਅਲਰਟ ਜਾਰੀ ਕੀਤਾ ਹੋਇਆ। ਪੰਜਾਬ ਦੇ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹੇ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਮੋਹਾਲੀ ਤੇ ਆਨੰਦਪੁਰ ਸਾਹਿਬ ਨੇ। ਜਲੰਧਰ, ਅੰਮ੍ਰਿਤਸਰ ਤੇ ਹੋਰਨਾਂ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਵਿਚ ਵੀ ਦਰਮਿਆਨੀ ਬਾਰਿਸ਼ ਹੋ ਰਹੀ ਏ। ਤੇ ਆਖਰ 'ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਸੰਸਦ ਦਾ ਮੌਨਸੂਨ ਅਜਲਾਸ ਅੱਜ ਤੋਂ ਸ਼ੁਰੂ ਹੋਇਆ 25 ਦਿਨਾਂ ਦੇ